ਮੈਂ ਸੋਲਿ ਹਮਲ ਤ ਕੁੜਾ ਮੀ ਹੁੰਦਾ ਨਾਸ਼ ਤਿਮਨ ਰਸ ਕਲਾਂਗੇ ਇਵਿਸ ਨਫਸਕ ਇਹ ਨਫਸਕ ਕੁੜਾ ਦਾਣ ਵਿਗਿਮ ਵਾ ਮਿੰਬਰ ਕ ਮੈਨੂੰ ਤਕਲੀਫ ਇਨੁ ਜਸਵ ਮੇ ਏਵਰੇਨੀ ਸਵਰੁਗੇ ਗਹਲ ਵਰਿਨ ਏਵਰੇਨੀ ਇਥਾਂਗਾ ਅਬਦ ਦਿਮਿਤ ਬੇਨਿ ਵਿ ਬਾਇਕੇ।

ਇਹ ਦਬੈ ਮੀਹੁੰਗੇ ਦੇ ਮੇਦੂਗਾ ਫਰਦਾਇ ਵੇ ਆਰਾਫ ਮਤੀਗਾ ਇਹ ਬਹੀ ਸਵਰਗੇ ਗੇ ਫਾਰ ਮਤੀਗਾ ਮੀਹੁੰ ਤਕੇ ਵੇ ਏ ਉਰਿਨ ਨੰਗ ਇਹ ਦਬੈ ਮੀਹੁੰਗੇ ਅਲਾਮਾ ਤਕੁੰ ਇਹ ਦਬੈ ਮੀਹੁੰ ਇੰਗੇ ਅਧਿ ਏ ਉਰਿਨ ਸਵਰਗੇ ਗੇ ਅਹੁਲ ਵਰਿਨ ਨ ਗੁਆਲਾਨ ਤੇ ਬੈ ਮੀਹੁੰਗੇ ਮੱਚ ਸਲਾਮ ਹੁਟ ਏ ਉਰਿਨ ਤਿਬੇ ਨੀ ਸਵਰਗੇ ਨੁਵਦ ਵੇ ਏ ਕਮਗੇ ਦਹਿ ਵਿਤ ਕਮਗੇ

ਐਮ ਏ ਫਾਹੋਂਗੇ ਨਤੀਜਾ ਮੈਨੂੰ ਵੀ ਏਵਰਿੰਗ ਇੰਤਜ਼ਾਰ ਕੁਰੇ ਹੈ ਯੇ ਐਮ ਏ ਫਾਹੋਂਗੇ ਨਤੀਜਾ ਫਿਨਗਿੰਗ ਅੰਨ ਦੁਆਹ ਏ ਬਹੀ ਕਿਆਮ ਦੁਆਹ ਖੁਰਿੰਗ ਏਖੰਤੰ ਹੰਦਾਨ ਤਾਲਮੀ ਹੁੰ ਬੁਨਾਨ ਤੇ ਹਮ ਕਸ਼ਵਰੂੰ ਥਿਮੰਮੰਗੇ ਵਿਰਿ ਰਸ ਕਲਾਂਗੇ ਫੁਨੁਵਿ ਰਸੂਲੂੰ ਹੱਕ ਦੀਨਾਗਿੰ ਵਡਾਗਤਿ ਫਾਹ ਥਿਮੰਮਿੰਨ ਸ਼ਫਾ ਥਿਰਿਨ ਤਕ ਵੇ ਬਾਵੈ ਨੁਅਤ ਦੁਨੀਏਗਾ ਥਿਮੰਮਿੰ ਅਮਲ ਕੋਂ ਉਲੁਨ ਗੁਇ ਨੂੰ ਗੁਤਕ ਅਮਲ ਕੁਰਮਟਕ ਥਿਮੰਮਿੰ ਇੰਬੁਰਿ ਦੁਨਿਯ ਫੁਨੁਵਾਨ ਬਾਵੈ ਹਮ ਕਸ਼ਵਰੂੰ ਏਵਰਿੰ ਏਵਰਿੰਗ ਨਫ਼ਸ ਤ ਨਗਾਲਾਫਿ ਅਧਿ ਏਵਰਿੰ ਦੋਗੁਂ ਉਫਦ ਉਲੁਨ ਇਲਾ ਹੁੰ ਤ ਏਵਰਿੰ ਨ ਗੇਲ ਹਿੰਗਜੇ

الحمد لله. ਸੁਮੇਰਾ ਰਾਇਆ ਨਾ ਬਰਕ ਕੰਦਾ ਕੰ ਯਗੇ ਵਿੱਚ ਇਹ ਵੇਸ ਫਰ ਬੜੋ ਹਿੰਗ ਹਮ ਜਵ ਮੈਂ ਐਮ ਮੈਂ ਫਰਤ ਮਰਹਾ ਦਾ ਮੈਨੇ ਮੁਨੀਤਾ ਦੇਂਗੋਂ ਨਾ ਨੇ ਐਮ ਮੈਂ ਅੰਦਾ ਗੋ ਪੈ

ਇਹ ਦਬਾ ਮੀਹੁੰਗੇ ਦੇਮੇ ਦੁਗਾ ਫਰਦਾਇ ਵੇ ਆਰਾਫ ਮਤੀਗਾ ਇਹ ਬਹੀ ਸਵਰਗੇ ਗੇ ਫਾਰ ਮਤੀਗਾ ਮੀਹੁੰ ਤਕੇ ਵੇ ਏਵਰੇ ਨੰਗ ਇਹ ਦਬਾ ਮੀਹੁੰਗੇ ਅਲਾਮਾ ਤਕੁੰ ਇਹ ਦਬਾ ਮੀਹੁੰ ਇੰਗੇ ਅਧਿ ਏਵਰੇ ਸਵਰਗੇ ਗੇ ਅਹਲਵਰੇ ਨ ਗਵਾਲਾਣਤੇ ਤੇ ਬੈ ਮੀਹੁੰਗੇ ਮੱਚ ਸਲਾਮ ਹੁਟ ਏਵਰੇ ਤਿਬੇ ਨੀ ਸਵਰਗੇ ਨੁਵਦਵੇ ਇਹ ਕਮਗੇ ਦਹਿ ਵਿਤ ਕਮਗੇ

Alhamdulillah. ਸੁਮੈਰਾ ਰਾਇਆ ਨਾ ਵਾਰਾ ਕੰਮਦਾ ਕਾਂ ਯਾਗੇ ਵਿੱਚ ਇਹ ਵੇਸ ਵਾਰ ਬੜੋ ਹਿੰਗ ਮਜਾ ਮੈਂ ਇਹ ਮੈਂ ਫਰਤ ਮਰਹਾਦਾ ਮੈਨੇ ਮੁਨੀਤਾ ਦੇਂਗ ਉਨਾ ਨੇ ਇਹ ਮੈਂ ਉਂਦਾ ਗੋ ਪੈ